ਸਿਮਰ ਸਿਮਰ ਸਿਮਰ ਪਾਸ ਹੋਏ, ਨਾਨਕ ਫਿਕਰ ਨਾ ਲਾਗੈ ਕੋਏ। ਉਸਤਤ ਮਨ ਮੈਂ ਕਰਨ ਕਾ ਕਰਮਨ ਮੇਰੇ ਸਤ ਪਿਓਹਾਰ, ਨਿਰਮ ਰਸਨਾ ਅੰਮ੍ਰਿਤ ਪੀਓ ਸਤ।

ਸੰਗਤ ਵਡ ਭਾਗੀ ਤੇ ਜਨ ਰਗਮਾਏ ਸਦਾ ਸਾਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਏ ਸੰਸਾਰ ਮੰਤਨ ਮੋ ਬੋਲੇ ਹਰ ਮੁਖੀ ਸਦਾ ਸਾਜਾ ਨਾ ਤੇ ਸੁਖੀ ਏਕੋ ਏਕ ਏਕ ਪਛਾਣੇ ਇਤ

ਨਾਲ ਸਮਾਇਆ। ਸੋਧ ਸੋਧ ਸੋਧ ਸਿੱਧਿਆ ਗੁਰਪ੍ਰਸਾਦ ਤਾਂ ਸਭ ਬੁਝਿਆ, ਜਬ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖ ਸੋਈ ਅਸੂਲ, ਨਾ ਕਿ ਜਨਮੇ ਨਾ ਕਿਛ ਮਰੇ।